0: ਜੀਵਾਣੀ ਆਕਾਸ਼ਵਾਣੀ
1: ਵੈਲ ਉੱਚਾ ਰੱਖ ਸਰ ਥੱਲੇ ਕਦੇ ਵੀ ਨਾ ਆਉਂ ਜਿੱਥੇ ਵੀ ਮੈਂ ਜਾਊਂ ਉੱਥੇ ਰੌਣਕ ਲਾਊਂ ਔਰ ਨਾਮ ਹੀ ਜਬ ਰਵਿੰਦਰ ਸਿੰਘ ਹੈ ਤਾਂ ਸਿੰਘ ਇਜ਼ ਕਿੰਗ ਯਾਰ ਔਰ ਕਿੰਗ ਜਬ ਜਾਤੇ ਹੈ ਤਾਂ ਛੋਟੇ ਭਾਈ ਵੀ ਆਤੇ ਔਰ ਵੋ ਵੀ ਕਹੀਂ ਨਾ ਕਹੀਂ ਸੁਲਤਾਨ ਸੇ ਕਮ ਨਹੀਂ ਹੋਤੇ ਔਰ ਆਜ ਕਾ ਗਿਆਨ ਹੈ ਕਿ ਜ਼ਿੰਦਗੀ ਮੇਂ ਹਮੇਸ਼ਾ ਇੱਕ ਬਾਤ ਯਾਦ ਰੱਖਣਾ ਦੋ ਬਾਤ ਯਾਦ ਰੱਖੋਗੇ ਤਾਂ ਕਨਫਿਊਜ਼ ਹੋ ਜਾਓਗੇ ਯਾ ਤੋ ਲਾਈਫ ਮੇਂ ਧੋਕੇ ਖਾਓ ਯਾ ਫਿਰ ਬਾਦਾਮ ਧੋਕੇ ਖਾਓ ਲੇਕਿਨ ਅਗਰ ਆਪਣੇ ਨਹੀਂ ਕਿਹਾ ਯੇ ਤੋ ਆਗੇ ਕਿਆ ਕਰਨਾ ਮੈਂ ਆਪਕੋ ਬਤਾਉਂਗਾ ਨਮਸਕਾਰ ਸਤਿ ਸ਼੍ਰੀ ਅਕਾਲ ਲਾਦਾਬ ਐਂਡ ਕਾਪੀ ਟੂ ਆਲ ਦਿਸ ਇਜ਼ ਯੂਰ ਹੋਸਟ ਐਂਡ ਦੋਸਤ ਆਪਕੀ ਖਿਦਮਤ ਮੇਂ ਹਾਜ਼ਰ ਹੈ ਮੈਂ ਕਿਹਾ ਨਮਸਤੇ ਜੀ ਐਂਡ ਕੈਸੇ ਹੋ ਬਈ ਸਾਰੇ ਵੈਲ ਪਾਰਟੀ ਵਾਲਾ ਮਾਹੌਲ ਥੋੜਾ ਸਾ ਬਣਾ ਦਿੱਤੇ